ਸਪੂਤ ਦਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵਿਣਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵਿਤਰਗਾ ਆਪੇ ਵੱਤੈ ਵੱਟ ਧਾਗੇ ਅਵਰਾ ਘੱਤੈ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਹੋਵੇ ਡਾਣ ਮਨ ਅੰਡਾ ਨਾ ਉਸ ਜਾਣ ਕੋੜ।

0: ਧੋਤੀ ਕਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਇਆ ਪ੍ਰਮਾਣ ਮਲੇਸ਼ ਧਾਨ ਲੇਪ ਦੇ ਪ੍ਰਾਣ ਅਪਾਖਿਆ ਤਾਂ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਅਸਾਡਾ ਫਿੱਟੈ ਤਨ ਫਿੱਟੈ ਫਿਰ ਕਰੇਨ ਮਨ ਜੂਠੇ ਚੁੱਲੀ ਭਰੇਨ ਕਹੋ ਨਾਨਕ ਸੱਚ ਧਿਆਈਐ
1: ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਤੋਂ

0: ਉਹ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ ਸਵੇਰ 6 ਵਜੇ ਨੇ ਆਉਣ ਸਮਾਂ ਫਰਮਾਨੇ ਆ ਸੁਫੀਆਨਾ ਕਲਾਮ
1: ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ ਚਲਦੀ ਹਵਾ ਨਿਰਮਲ ਹੁੰਦੀ ਹੈ ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਔਖੀ ਘਾਟੇ ਬਿਖੜਾ ਪੈਂਦਾ

ਆਖੀ ਕਾਟੇ ਬਿਖਰਾ ਪੈਂਦਾ ਰਾਹ ਫਕੀਰਾਂ ਦਾ ਲੰਮਾ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਸਾਡੀ ਕੀਕਣ ਆਖਾਂ ਛੱਡ ਵਿਆੜਿਆ।

ਸੱਜਣ ਦੇ ਹੱਥ ਬਾਹ ਸਾਡੀ ਕੀਕਣ ਆਖਾਂ ਛੱਡ ਵੇੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ ਬਾਹੂ।

ਸੀ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੋ ਸੁਣਦੇ ਆ ਬੀਐਸ ਨਾਰੰਗ ਦੀ ਗਾਈ ਤੇ ਸੂਫੀ ਰਚਨਾ ਤੱਤੀ ਲੋਰੋ ਵਾਟ ਨਿਹਾਰਾ ਸਾਵਨ ਮੋੜ ਮੁਹਾਰਾ।

ਸੇ ਮਨ ਵਿੱਚ ਲਹਿਰਾਵੇ ਯਾਦ ਹੁਸੈਨੀ ਆਵੇ ਸੇ ਮਨ ਵਿੱਚ ਲਹਿਰਾਵੇ ਯਾਦ ਹੁਸੈਨੀ ਆਵੇ ਪੁੱਲ ਦੇ ਭਾਗ ਜਗਾਵੇ ਪਰਚਮ ਅੱਬਾਸ ਦਾ ਗਾਜ਼ੀ

ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹ ਕਹਿੰਦੀ

ਮੋਤੀਆਂ ਨਾਲ ਤੇਰੇ ਕਰਮ ਦੇ ਹੀਰੇ ਮੋਤੀਆਂ ਨਾਲ ਰਵੇ ਦਿਲ ਦੀ ਝੋਲੀ ਭਰੀ ਭਰੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਲਾਲ ਲਾਲ ਝੂਲੇ ਲਾਲ ਲਾਲ ਝੂਲੇ ਲਾਲ ਲਾਲ ਝੂਲੇ ਲਾਲ ਲਾਲ ਲਾਲ ਝੂਲੇ ਲਾਲ ਲਾਲ ਝੂਲੇ ਲਾਲ ਲਾਲ ਝੂਲੇ ਲਾਲ ਲੱਖਾਂ ਨੇ ਮੇਰੇ ਅੰਦਰ ਇੱਕੋ ਗੱਲ ਐ ਚੰਗੀ ਏ ਸਮਾਏ ਜਿੰਦੜੀ ਮੈਂ ਤੇ ਲਾਲ ਸਖੀ ਲਈ ਮੰਗੀ ਲੱਖਾਂ

ਦਾ ਵਾਸਤਾ ਪਾਵਾਂ, ਸਦਕਾ ਸ਼ਾਹਿਦ ਆਲਮ ਦਾ ਮੈਂ ਖਾਲੀ ਹੱਥ ਨਾ ਜਾਵਾਂ, ਜ਼ੇਰਾ ਤੇ ਹਸਨੈਨ ਅਲੀ ਦਾ ਰੋ ਵਾਸਤਾ ਪਾਵਾਂ, ਰੋਂਦੇ ਰੋਂਦੇ ਨਾ ਮਰ ਜਾਵਾਂ, ਰੋਂਦੇ ਰੋਂਦੇ ਨਾ ਮਰ ਜਾਵਾਂ, ਦਰ ਪੀਰਾਂ ਤੇਰੇ ਖੜੀ ਖੜੀ ਮੇਰੀ ਰੂਹ ਵਿੱਚ ਵਸਦਾ ਲਾਲ ਸ

0: ਮੈਂ ਤੁਸਾਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਲ ਜੀ ਵੱਲੋਂ ਵੱਲ ਦੁਬਾਰਾ ਹਾਜ਼ਰ ਥੀਸੂ ਤਬ ਤੱਕ ਕਿ ਰਾਮ ਰਾਮ ਜੀ।
1: ਝੋਕ ਮਾਹੀ ਦੀ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ FM 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਹਿੰਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਵੱਜ ਚੁੱਕੇ ਨੇ। ਦੇਸ਼ ਪੰਜਾਬ ਮਜਲਿਸ ਦਾ ਆਗਾਜ਼ ਕਰਨੇ ਹੈ।

ਟਾਈਮ ਦੇ ਸੁਣਿਆ ਮਤਲਬ ਦਾ ਆਗਾਜ਼ ਹੋ ਗਿਆ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਗੱਲ। ਅੱਜ ਦੀ ਗੱਲ ਦਾ ਮੌਜੂ ਹੈ ਵਿਸ਼ਵ ਮਰੀਜ਼ ਸੁਰੱਖਿਆ ਦਿਵਸ। ਬਿਲਕੁਲ, ਅੱਜ 17 ਸਤੰਬਰ ਹੈ ਤੇ ਹਰ ਸਾਲ 17 ਸਤੰਬਰ ਨੂੰ ਪੂਰੀ ਦੁਨੀਆਂ ਵਿਚ ਵਰਲਡ ਪੇਸ਼ੈਂਟ ਸੇਫਟੀ ਡੇ ਯਾਨੀ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ਵ ਸਿਹਤ ਸੰਗਠਨ ਯਾਨੀ WHO ਦੇ 11 ਪ੍ਰਮੁੱਖ ਵਿਸ਼ਵ ਵਿਆਪੀ ਜਨਤਕ ਸਿਹਤ ਮੁਹਿੰਮਾਂ ਵਿਚੋਂ ਇਕ ਹੈ। ਇਸ ਦਾ ਮੁੱਖ ਉਦੇਸ਼ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਵਿਸ਼ਵ ਪੱਧਰ ਤੇ ਜਾਗਰੂਕਤਾ ਵਧਾਉਣਾ, ਸਿਹਤ ਸੰਭਾਲ ਪ੍ਰਣਾਲੀ ਵਿਚ ਹੋਣ ਵਾਲੀਆਂ ਗਲਤੀਆਂ ਨੂੰ ਘਟਾਉਣਾ ਤੇ ਇਲਾਜ ਦੌਰਾਨ ਮਰੀਜ਼ਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੈ। ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦਾ ਪਿਛੋਕੜ ਅਤੇ ਇਤਿਹਾਸ ਬਾਰੇ ਜਾਣਕਾਰੀ। ਮੈਡੀਕਲ ਜਗਤ ਦਾ ਇਕ ਬਹੁਤ ਹੀ ਪੁਰਾਣਾ ਤੇ ਬੁਨਿਆਦੀ ਸਿਧਾਂਤ ਹੈ, ਪਹਿਲਾਂ ਕੋਈ ਨੁਕਸਾਨ ਨਾ ਕਰੋ, ਫਸਟ ਡੂ ਨੋ ਹਾਰਮ। ਪਰ ਜਿਵੇਂ ਜਿਵੇਂ ਮੈਡੀਕਲ ਵਿਗਿਆਨ ਗੁੰਝਲਦਾਰ ਹੁੰਦਾ ਗਿਆ, ਉਵੇਂ ਉਵੇਂ ਇਲਾਜ ਦੌਰਾਨ ਹੋਣ ਵਾਲੀਆਂ ਮਨੁੱਖੀ ਅਤੇ ਤਕਨੀਕੀ ਗਲਤੀਆਂ ਕਾਰਨ ਮਰੀਜ਼ਾਂ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਵੀ ਵਧਣ ਲੱਗੇ। ਇਸ ਗੰਭੀਰ ਮੁੱਦੇ ਨੂੰ ਵੇਖਦਿਆਂ ਹੋਇਆਂ ਮਈ 2019 ਵਿਚ 72ਵੀਂ ਵਿਸ਼ਵ ਸਿਹਤ ਅਸੈਂਬਲੀ ਦੌਰਾਨ ਮਤਾ WHA 72.6 ਮਰੀਜ਼ ਸੁਰੱਖਿਆ ਤੇ

ਜਿਵੇਂ ਸਿਹਤ ਕਰਮਚਾਰੀਆਂ ਦੀਆਂ ਭੂਮਿਕਾ, ਡਾਕਟਰਾਂ ਅਤੇ ਨਰਸਾਂ ਨੂੰ ਲਗਾਤਾਰ ਮਰੀਜ਼ ਸੁਰੱਖਿਆ ਦੇ ਨਵੇਂ ਨਿਯਮਾਂ ਬਾਰੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਹਸਪਤਾਲਾਂ ਵਿਚ ਕੰਮ ਦੇ ਬੋਝ ਅਤੇ ਡਿਊਟੀ ਦੇ ਘੰਟਿਆਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ ਤਾਂ ਜੋ ਥਕਾਵਟ ਕਾਰਨ ਕੋਈ ਗਲਤੀ ਨਾ ਹੋਵੇ। ਮਰੀਜ਼ਾਂ ਅਤੇ ਪਰਿਵਾਰਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਮਰੀਜ਼ਾਂ ਨੂੰ ਆਪਣੇ ਇਲਾਜ ਅਤੇ ਦਵਾਈਆਂ ਬਾਰੇ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ। ਮਰੀਜ਼ ਨੂੰ ਆਪਣੀ ਪੁਰਾਣੀ ਮੈਡੀਕਲ ਹਿਸਟਰੀ ਅਤੇ ਐਲਰਜੀ ਬਾਰੇ ਡਾਕਟਰ ਨੂੰ ਸਪਸ਼ਟ ਦੱਸਣਾ ਚਾਹੀਦਾ ਹੈ। ਫਿਰ ਆ ਜਾਂਦੀ ਹੈ ਟੈਕਨੋਲੋਜੀ ਦੀ ਵਰਤੋਂ। ਮਰੀਜ਼ਾਂ ਦੇ ਰਿਕਾਰਡ ਨੂੰ ਡਿਜੀਟਲ ਕਰਨਾ ਚਾਹੀਦਾ ਹੈ ਤਾਂ ਜੋ ਲਿਖਤ ਦੀ ਗਲਤੀ ਕਾਰਨ ਕੋਈ ਗਲਤ ਦਵਾਈ ਨਾ ਦਿੱਤੀ ਜਾ ਸਕੇ। ਬਾਰ ਕੋਡ ਪ੍ਰਣਾਲੀ ਰਾਹੀਂ ਮਰੀਜ਼ ਅਤੇ ਉਸ ਦੀ ਦਵਾਈ ਦੀ ਸਹੀ ਪਛਾਣ ਯਕੀਨੀ ਬਣਾਉਣੀ ਚਾਹੀਦੀ ਹੈ। ਵਿਸ਼ਵ ਪੱਧਰ ਤੇ ਇਸ ਦਿਨ ਨੂੰ ਕਿਵੇਂ ਮਨਾਇਆ ਜਾਂਦਾ ਹੈ? ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦੇ ਮੌਕੇ ਤੇ ਵਿਸ਼ਵ ਭਰ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਜਿਵੇਂ ਔਰੇਂਜ ਇਲੂਮੀਨੇਸ਼ਨ ਯਾਨੀ ਨਾਰੰਗੀ ਰੋਸ਼ਨੀ। ਇਸ ਮੁਹਿੰਮ ਦਾ ਵਿਸ਼ੇਸ਼ ਪ੍ਰਤੀਕ ਨਾਰੰਗੀ ਰੰਗ ਹੈ। 17 ਸਤੰਬਰ ਦੀ ਰਾਤ ਨੂੰ ਦੁਨੀਆ ਭਰ ਦੀਆਂ ਇਤਿਹਾਸਕ ਇਮਾਰਤਾਂ, ਸਮਾਰਕਾਂ ਅਤੇ ਹਸਪਤਾਲਾਂ ਨੂੰ ਨਾਰੰਗੀ ਰੰਗ ਦੀ ਰੋਸ਼ਨੀ ਨਾਲ ਰੋਸ਼ਨਾਇਆ ਜਾਂਦਾ ਹੈ। ਇਹ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਵਿਸ਼ਵ ਵਿਆਪੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੈਮੀਨਾਰ ਅਤੇ ਵਰਕਸ਼ਾਪ ਕਰਵਾਏ ਜਾਂਦੇ ਨੇ। ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਸੁਰੱਖਿਅਤ ਇਲਾਜ ਪ੍ਰਣਾਲੀ ਅਤੇ ਪ੍ਰਣਾਲੀ ਤੇ ਚਰਚਾ ਕਰਨ ਲਈ ਸੈਮੀਨਾਰ ਕੀਤੇ ਜਾਂਦੇ ਨੇ। ਜਨਤਕ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। ਸੋਸ਼ਲ ਮੀਡੀਆ, ਰੇਡੀਓ ਅਤੇ ਅਖਬਾਰਾਂ ਰਾਹੀਂ ਆਮ ਲੋਕਾਂ ਨੂੰ ਸਿਹਤ ਅਧਿਕਾਰਾਂ ਅਤੇ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਮੁੱਖ ਦੀ ਗੱਲ ਇਹ ਹੈ ਕਿ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਸਿਰਫ ਇਕ ਦਿਨ ਦਾ ਜਸ਼ਨ ਨਹੀਂ ਹੈ, ਸਗੋਂ ਇਹ ਸਿਹਤ ਸੇਵਾਵਾਂ ਨੂੰ ਮਨੁੱਖਤਾਵਾਦੀ ਅਤੇ ਸੁਰੱਖਿਅਤ ਬਣਾਉਣ ਦਾ ਇਕ ਨਿਰੰਤਰ ਸੰਕਲਪ ਹੈ। ਸੁਰੱਖਿਅਤ ਸਿਹਤ ਸੰਭਾਲ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ। ਜਦੋਂ ਤੱਕ ਡਾਕਟਰ, ਸਿਹਤ ਕਰਮਚਾਰੀ, ਸਰਕਾਰਾਂ ਅਤੇ ਮਰੀਜ਼ ਖੁਦ ਮਿਲ ਕੇ ਜ਼ਿੰਮੇਵਾਰੀ ਨਹੀਂ ਨਿਭਾਉਣਗੇ, ਉਦੋਂ ਤੱਕ ਇਕ ਸੁਰੱਖਿਅਤ ਸਿਹਤ ਪ੍ਰਣਾਲੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਖਾਸ ਕਰਕੇ ਸਾਲ 2026 ਵਿਚ ਗੈਰ ਛੋਤਕਾਰੀ ਬਿਮਾਰੀਆਂ ਨਾਲ ਪੀੜਿਤ ਮਰੀਜ਼ਾਂ ਲਈ ਜੀਵਨ ਲਈ ਸੁਰੱਖਿਅਤ ਦੇਖਭਾਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ। ਅੱਜ ਦੀ ਗੱਲ ਦੇ ਵਿਚ ਇਹ ਸੀ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਬਾਰੇ ਗੱਲਬਾਤ। ਅੱਗੇ ਵਧਦੇ ਹਾਂ, ਅਗਲਾ ਪ੍ਰੋਗਰਾਮ ਹੈ ਮਾਝੇ ਦੀ ਮਹਿਕ।

ਪੰਜਾਬ ਦੀ ਅਮੀਰ ਵਿਰਾਸਤ, ਇਤਿਹਾਸ, ਬਹਾਦਰੀ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਪੰਜਾਬ ਦੇ ਭੂਗੋਲਿਕ ਖਿੱਤਿਆਂ ਵਿੱਚੋਂ ਮਾਝਾ ਖੇਤਰ, ਜੋ ਕਿ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਹੈ, ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ। ਮਾਝਾ ਸ਼ਬਦ ਦਾ ਮੂਲ ਅਰਥ ਹੈ ਵਿਚਕਾਰਲਾ ਜਾਂ ਕੇਂਦਰੀ। ਇਸ ਖਿੱਤੇ ਵਿੱਚ ਮੁੱਖ ਤੌਰ ਤੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ, ਜਿਸ ਨੂੰ ਭਾਰਤੀ ਪੰਜਾਬ ਵੀ ਕਹਿੰਦੇ ਨੇ, ਅਤੇ ਲਾਹੌਰ, ਕਸੂਰ, ਸ਼ੇਖੂਪੁਰਾ ਅਤੇ ਨਾਰੋਵਾਲ ਪਾਕਿਸਤਾਨੀ ਪੰਜਾਬ ਦੇ ਇਲਾਕੇ ਸ਼ਾਮਲ ਨੇ। ਭੂਗੋਲਿਕ ਅਤੇ ਇਤਿਹਾਸ ਦੀ ਗੱਲ ਕਰੀਏ, ਪਿਛੋਕੜ ਮਾਝਾ ਖੇਤਰ ਸਦੀਆਂ ਤੋਂ ਹਮਲਾਵਰਾਂ ਦੇ ਰਾਹ ਵਿਚ ਰਿਹਾ ਹੈ। ਪੱਛਮ ਵੱਲੋਂ ਆਉਣ ਵਾਲੇ ਲਗਭਗ ਹਰ ਧਾੜਵੀ ਨੂੰ ਸਭ ਤੋਂ ਪਹਿਲਾਂ ਮਾਝੇ ਦੀ ਧਰਤੀ ਦੇ ਇਥੋਂ ਦੇ ਸੁਰਮਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਭੂਗੋਲਿਕ ਸਥਿਤੀ ਨੇ ਮਾਝੇ ਦੇ ਲੋਕਾਂ ਦੇ ਸੁਭਾਅ ਨੂੰ ਬਹੁਤ ਦਲੇਰ, ਨਿਡਰ ਅਤੇ ਅਣਖੀਲਾ ਬਣਾ ਦਿੱਤਾ। ਇਤਿਹਾਸਕ ਪੱਖੋਂ ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੀਆਂ ਜੜ੍ਹਾਂ ਇਸੇ ਧਰਤੀ ਵਿਚ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਲਾਹੌਰ ਅਤੇ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਦੋਵੇਂ ਮਾਝੇ ਦੇ ਪ੍ਰਮੁੱਖ ਕੇਂਦਰ ਸਨ। 1947 ਦੀ ਵੰਡ ਨੇ ਭਾਵੇਂ ਮਾਝੇ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਪਰ ਇਥੋਂ ਦਾ ਰੂਹਾਨੀ ਅਤੇ ਸਭਿਆਚਾਰਕ ਤਾਲਾ ਵਾਲਾ ਅੱਜ ਵੀ ਆਪਸ ਵਿਚ ਜੁੜਿਆ

0: ماجد مهك پروگرام چې ګل سنوي سانجي ورسه دي ماجد سبیاچار ترمک سانچ دی سب تو اتم سال ہے ਇਤਰ ਤੇ ਸਿੱਖ ਗੁਰੂਆਂ ਸੂਫੀ ਸੰਤਾਂ ਅਤੇ ਦੇਸ਼ ਭਗਤਾਂ ਦੀ ਚਰਨ ਛੋਹ ਪ੍ਰਾਪਤ ਹੈ। ਸਿੱਖ ਧਰਮ ਦੇ ਕਈ ਪ੍ਰਮੁੱਖ ਸਥਾਨ ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਤਰਨ ਤਾਰਨ ਸਾਹਿਬ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਇਸੇ ਖਿੱਤੇ ਵਿਚ ਨੇ। ਇੱਥੋਂ ਦੇ ਲੰਗਰ ਦੀ ਪ੍ਰਥਾ ਅਤੇ ਸਰਬਤ ਦਾ ਭਲਾ ਦੀ ਭਾਵਨਾ ਨੇ ਮਾਝੇ ਦੇ ਸਭਿਆਚਾਰ ਨੂੰ ਉਦਾਰਵਾਦੀ ਬਣਾਇਆ ਹੈ। ਲਾਹੌਰ ਵਿਚ ਹਜ਼ਰਤ ਦਾਤਾਗੰਜ ਬਖਸ਼ ਅਤੇ ਕਸੂਰ ਵਿਚ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਮਾਝੇ ਦੇ ਸਾਂਝੇ ਸਭਿਆਚਾਰ ਦੀ ਰੂਹ ਨੇ। ਇੱਥੇ ਹਿੰਦੂ, ਮੁਸਲਮਾਨ ਅਤੇ ਸਿੱਖ ਸਦੀਆਂ ਤੋਂ ਇਕੱਠੇ ਨਤਮਸਤਕ ਹੁੰਦੇ ਆਏ ਨੇ। ਬੁੱਲੇ ਸ਼ਾਹ ਦੀਆਂ ਕਾਫੀਆਂ ਅੱਜ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਇਕੋ ਜਿਹੀ ਕੂਕ ਪੈਦਾ ਕਰਦੀਆਂ ਨੇ।
1: ਸਾਡੀ ਆਣ ਵੀ ਏ, ਸਾਡੀ ਸ਼ਾਨ ਵੀ ਏ, ਅਣਖ ਆਬਰੂ।

ਮਾਝੇ ਦੇ ਲੋਕਾਂ ਦਾ ਪਹਿਰਾਵਾ ਉਹਨਾਂ ਦੀ ਖੁੱਲ੍ਹੀ ਡੁੱਲੀ ਅਤੇ ਸ਼ਾਹੀ ਜੀਵਨ ਸ਼ੈਲੀ ਨੂੰ ਦਰਸਾਉਂਦਾ ਹੈ। ਇੱਥੋਂ ਦੇ ਮਰਦ ਆਮ ਤੌਰ ਤੇ ਕੁਰਤਾ ਚਾਦਰਾ ਪਹਿਮਤ ਮੰਨਣਾ ਪਸੰਦ ਕਰਦੇ ਨੇ। ਮਾਝੇ ਦੇ ਗੱਭਰੂਆਂ ਦੀ ਮਾਝਵੀ ਪੱਗ, ਜਿਸ ਨੂੰ ਤੁਰਲੇ ਵਾਲੀ ਪੱਗ ਵੀ ਕਿਹਾ ਜਾਂਦਾ ਹੈ, ਪੂਰੇ ਪੰਜਾਬ ਵਿਚ ਮਸ਼ਹੂਰ ਹੈ। ਇਹ ਪੱਗ ਉਹਨਾਂ ਦੀ ਅਣਖ ਅਤੇ ਸ਼ਾਨ ਦਾ ਪ੍ਰਤੀਕ ਹੈ। ਮਾਝੇ ਦੀਆਂ ਔਰਤਾਂ ਰਵਾਇਤੀ ਪੰਜਾਬੀ ਸੂਟ, ਸਲਵਾਰ ਕਮੀਜ਼

ਸਿਰ ਤੇ ਲੰਮੀ ਫੁਲਕਾਰੀ ਜਾਂ ਬਾਗ ਦੀ ਚਾਦਰ ਲੈਂਦੀਆਂ ਨੇ। ਮੁਟਿਆਰਾਂ ਵਿੱਚ ਸੱਗੀ ਫੁੱਲ, ਕਾਂਠੇ, ਪਿੱਪਲ ਪੱਤੀਆਂ ਅਤੇ ਬਾਜ਼ੂ ਬੰਦ ਪਾਉਣ ਦਾ ਰਿਵਾਜ ਰਿਹਾ ਹੈ। ਹਾਲਾਂਕਿ ਆਧੁਨਿਕਤਾ ਦੇ ਦੌਰ ਵਿੱਚ ਪਹਿਰਾਵਾ ਬਦਲਿਆ ਹੈ, ਪਰ ਵਿਆਹ ਸ਼ਾਦੀਆਂ ਦੇ ਮੌਕੇ ਇਹ ਰਵਾਇਤੀ ਪਹਿਰਾਵਾ ਅੱਜ ਵੀ ਮਾਝੇ ਦੀ ਪਛਾਣ ਹੈ।

ਜਦੋਂ ਖਾਣ ਪੀਣ ਦੀ ਗੱਲ ਆਉਂਦੀ ਹੈ ਤਾਂ ਮਾਝੇ ਦਾ ਕੋਈ ਮੁਕਾਬਲਾ ਨਹੀਂ। ਅੰਮ੍ਰਿਤਸਰ ਅਤੇ ਲਾਹੌਰ ਦੇ ਖਾਣੇ ਦੁਨੀਆਂ ਭਰ ਵਿਚ ਮਸ਼ਹੂਰ ਨੇ। ਮਾਝੇ ਦੀ ਸਭ ਤੋਂ ਵੱਡੀ ਖਾਸੀਅਤ ਇੱਥੋਂ ਦੇ ਤੰਦੂਰੀ ਕੁਲਚੇ ਨੇ ਜੋ ਮੱਖਣ ਨਾਲ ਲੱਦਪੱਦ ਹੁੰਦੇ ਨੇ। ਅੰਮ੍ਰਿਤਸਰੀ ਫਿਸ਼ ਅਤੇ ਲਾਹੌਰੀ ਕੜਾਈ ਚਿਕਨ ਖਾਣ ਪੀਣ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਨੇ। ਵੱਡੇ ਵੱਡੇ ਪਿੱਤਲ ਦੇ ਗਿਲਾਸਾਂ ਵਿਚ ਪਿਲਾਈ ਜਾਣ ਵਾਲੀ ਪੇੜੇ ਵਾਲੀ ਲੱਸੀ, ਅੰਮ੍ਰਿਤਸਰੀ ਪਾਪੜ ਵੜੀਆਂ ਅਤੇ ਪਿੰਨੀ ਇੱਥੋਂ ਦੇ ਸਭਿਆਚਾਰਕ ਖਾਣੇ ਦਾ ਅਹਿਮ ਹਿੱਸਾ ਨੇ। ਮਾਝੇ ਦੇ ਲੋਕਾਂ ਬਾਰੇ ਕਿਹਾ ਜਾਂਦਾ ਹੈ, ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਇਹ ਅਖਾਣ ਇੱਥੋਂ ਦੇ ਲੋਕਾਂ ਦੇ ਖੁੱਲੇ ਖਾਣ ਪੀਣ ਦੇ ਸੁਭਾਅ ਨੂੰ ਬਿਆਨ ਕਰਦਾ ਹੈ।

ပြန်ပြမိတာပါဟိုဝဲစင်မီလာနာဟိုဝဲအဲ့ဒါဟိုဝဲနိစက်တာမာဂျေဒီမီလာတဲ့တဲ့ဟာမချင်လောကနာချာတဲ့လောကဂီတကြီးကုန်းချဟာပါဆဲဆိုင်တယ်ဒီဟဲ့မာဂျေဒီဂဗနိုအဒပင်္ဂရာਬਹੁਤ ਜ਼ੋਰਦਾਰ ਤੇ ਪਰੰਪਰਾਗਤ ਹੁੰਦਾ ਹੈ ਔਰਤਾਂ ਦਾ ਗਿੱਧਾ ਸਿੰਮੀ ਅਤੇ ਲੁੱਡੀ ਵਰਗੇ ਨਾਚ ਇਥੋਂ ਦੇ ਸੱਭਿਆਚਾਰ ਦੀ ਜਾਨ ਨੇ ਮਾਝੇ ਦੀ ਧਰਤੀ ਤੇ ਕਿੱਸਾ ਕਾ ਬਹੁਤ ਪ੍ਰਫੁੱਲਿਤ ਹੋਇਆ ਨਾਲੇ ਸ਼ਾਦੀ ਹੀਰ ਹਾਸ਼ਮ ਸ਼ਾਦੀ ਸੱਸੀ ਅਤੇ ਕਾਦਰ ਯਾਰ ਦਾ ਪੂਰਨ ਭਗਤ ਇਸੇ ਖਿੱਤੇ ਦੇ ਆਲੇ ਦੁਆਲੇ ਘੁੰਮਦੇ ਨੇ ਮਾਝੇ ਦੇ ਮੇਲਿਆਂ ਵਿੱਚ ਢਾਡੀ ਜਥਿਆਂ ਵੱਲੋਂ ਗਾਈਆਂ ਜਾਣ ਵਾਲੀਆਂ ਵੀਰ ਰਸੀ ਵਾਰਾਂ ਜਿਵੇਂ ਜੋੜਾ ਮੋੜ ਹਰੀ ਸਿੰਘ ਨਲਵਾ ਦੀਆਂ ਵਾਰਾਂ ਲੋਕਾਂ ਵਿੱਚ ਜੋਸ਼ ਭਰ ਦਿੰਦੇ

ਲਓ ਬਾਈ ਜੀ ਸਰਵਾਲੇ ਦੀ ਗੱਲ ਕਰਨ ਲੱਗੇ ਆ। ਅੱਖਾਂ ਜਿੰਨੀ ਟੌਰ ਲਾੜੇ ਦੀ ਹੁੰਦੀ ਹੈ ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਹੈ। ਸੋ ਆਓ ਸੁਣਦੇ ਆ ਸਰਵਾਲੇ ਬਾਰੇ ਕੀ ਕਹਿੰਦੇ ਆ।

ਅਮਰ ਗਰੇਵਾਲ ਤੋਂ ਬਾਅਦ ਹੁਣ ਆਖਰੀ ਗੀਤ ਪ੍ਰੋਗਰਾਮ ਦਾ ਪ੍ਰਦੀਪ ਸ਼ਿੰਦਾ ਦੀ ਆਵਾਜ਼ ਚ ਸੁਣ ਰਿਹਾ।

ਪ੍ਰਦੀਪ ਸ਼ਿੰਦਾ ਦੀ ਗਾਇ ਇਸ ਗੀਤੇ ਨਾਲ ਹੀ ਪੰਜਾਬੀ ਗੀਤਾਂ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ ਤੇ ਨਾਲ ਹੀ ਸਾਵਿਨ ਦੇਸ਼ ਪੰਜਾਬ ਦੀ ਇਹ ਮਜਲਿਸ ਵੀ ਇੱਥੇ ਖਤਮ ਹੁੰਦੀ ਦੇ ਦਿਓ ਆਸ਼ਾ ਨੂੰ ਇਜਾਜ਼ਤ।

0: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਜੀ ਘਰ ਹੀ ਹੋ, ਲੰਘ ਆਈਏ।
1: ਲੰਘ ਆਓ ਬੱਚਿਆਂ ਵਾਲਿਓ, ਜੀ ਆਇਆਂ ਨੂੰ ਕਮਲ ਸ਼ਰਮਾ ਜੀ।
2: ਆ ਗਏ ਜੀ, ਆ ਗਏ ਜੀ, ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਜੈ ਹਿੰਦ।
2: ਮੈਂ ਕਿਹਾ ਅੰਦਰ ਤਾਂ ਬੜੀ ਠੰਡ ਕੀਤੀ ਪਈ ਆ, ਕੁੱਲੂ ਮਨਾਲੀ ਬਣਾਇਆ ਪਿਆ ਪੂਰਾ, ਤਾਂ ਹੀ ਮੈਂ ਕਹਾਂ ਵੀ ਪ੍ਰਿੰਸੀਪਲ ਸਾਹਿਬ ਬਾਹਰ ਹੀ ਨਹੀਂ ਆਉਂਦੇ, ਪਤਾ ਨਹੀਂ ਕਿੱਥੇ ਚਲੇ ਗਏ ਆ। ਚਲੋ ਘਰ ਜਾ ਕੇ ਪੁੱਛ ਹੀ ਆਵਾਂ।
1: ਇਹੀ ਫਰਕ ਹੈ ਜੀ ਪਿਛਲੇ ਟਾਈਮ ਦਾ ਤੇ ਅੱਜ ਦੇ ਟਾਈਮ ਦਾ, ਪੁਰਾਣੀ ਸੋਚ ਤੇ ਨਵੀਂ ਸੋਚ। ਦੂਜੇ ਪਾਸੇ ਆਪਾਂ ਚੱਲੀਏ ਤਾਂ ਵਿਗਿਆਨ,
2: ਬਿਲਕੁਲ
1: ਜਿਹੜੀ ਚੀਜ਼ ਨੂੰ ਆਪਾਂ ਪਹਿਲੇ ਕੀ ਕਹਿੰਦੇ ਸੀਗੇ, ਏਸੀ ਬਿਮਾਰੀ ਦਾ ਘਰ, ਤੇ ਅੱਜ ਕੱਲ ਇਹ ਕਹਿੰਦੇ ਆ ਜੀ ਜਿਹੜਾ ਬੰਦਾ ਰਾਤ ਨੂੰ ਸਕੂਨ ਦੇ ਨਾਲ ਏਸੀ ਥੱਲੇ ਸੌ ਗਿਆ, ਸਵੇਰੇ ਤਰੋ ਤਾਜ਼ਾ ਹੋ ਕੇ ਅਗਲੇ ਦਿਨ ਲਈ ਤਿਆਰ ਬਰ ਤਿਆਰ।
2: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਦੂਸਰੇ ਪਾਸੇ ਜਾਓ, ਵਿਗਿਆਨ ਹੀ ਉਹ ਚੀਜ਼ ਏ ਜਿਹੜੇ ਸਾਡੇ ਮਿੱਥ ਤੋੜਦੀ ਏ ਹਰ ਪਾਸੇ। ਜ਼ਿੰਦਗੀ ਦਾ ਕੋਈ ਖੇਤਰ ਲੈ ਲਓ,
2: ਬਿਲਕੁਲ,
1: ਕਿ ਏਦਾਂ ਨਹੀਂ ਕਰਨਾ ਜਾਂ ਓਦਾਂ ਨਹੀਂ ਕਰਨਾ। ਪਹਿਲਾਂ ਕੀ ਕਹਿੰਦੇ ਸੀਗੇ ਕਿ ਆਰ ਓ ਦਾ ਪਾਣੀ ਨਹੀਂ ਪੀਣਾ ਜੀ, ਤੇ ਹੁਣ ਕਹਿੰਦੇ ਵੀ ਸਾਫ ਸੁਥਰਾ ਪਾਣੀ ਹੈ ਜੀ।
2: ਤੁਸੀਂ ਦੇਖੋ ਗੱਲ ਏਦਾਂ ਵੀ ਦੋਨੋਂ ਹੀ ਜਿਹੜੇ ਸਿੱਕੇ ਆ ਨਾ, ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਤੁਸੀਂ ਗੱਲ ਠੀਕ ਕਹੀ। ਇੱਕ ਨਾ ਵਰਲਡ ਬੜਾ ਬੋਲਿਆ ਜਾਂਦਾ ਵੀ ਸਸਟੇਨੇਬਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਡੀ, ਠੀਕ ਆ। ਵਿਗਿਆਨ ਦੇ ਲਾਭ ਵੀ ਆ ਤੇ ਨਾਲ ਨਾਲ ਹਾਨੀਆਂ ਵੀ ਆ। ਤੇ ਜੇ ਕੋਈ ਚੀਜ਼ ਜਿਹੜੀ ਵਿਗਿਆਨ ਦੀ, ਜੇ ਪਹਿਲਾਂ ਅਸੀਂ ਹਾਨੀਆਂ ਹੀ ਮੰਨ ਲੈਂਦੇ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹਦੀ ਕੋਈ ਹਾਨੀ ਆ, ਇਹਦਾ ਕੋਈ ਨੁਕਸਾਨ ਆ, ਤੇ ਭਾਈ ਨੁਕਸਾਨ ਉਸ ਚੀਜ਼ ਦਾ ਨਹੀਂ ਹੈ, ਉਸ ਚੀਜ਼ ਦੀ ਦੁਰਵਰਤੋਂ ਦਾ।
1: ਅਗਰ ਗਹਿਰਾਈ ਚ ਜਾਓਗੇ ਤਾਂ ਜਦੋਂ ਜਿਸ ਚੀਜ਼ ਦਾ ਤੁਹਾਨੂੰ ਪੂਰਾ ਗਿਆਨ ਨਹੀਂ ਹੈ,
2: ਹਾਂ,
1: ਫਿਰ ਤੁਹਾਨੂੰ ਲੱਗਣਾ ਕਿ ਵੀ ਇਹ ਵਾਲੀ ਚੀਜ਼ ਮਾੜੀ ਏ।
2: ਬਈ ਏਸੀ ਹੁਣ ਜਿਹੜਾ ਬਣਿਆ ਉਹ ਬਣਿਆ ਤਾਂ ਇਸ ਕਰਕੇ ਸੀ ਵੀ ਤੁਹਾਨੂੰ ਜਿਹੜੀ ਆ ਗਰਮੀ ਦੇ ਵਿਚ ਵੀ ਇੱਕ ਸਕੂਨ ਮਿਲ ਸਕੇ, ਚੱਜ ਦੇ ਤਰੀਕੇ ਦੇ ਨਾਲ ਚੰਗੇ ਤਰੀਕੇ ਨਾਲ ਤੁਸੀਂ ਨੀਂਦ ਲੈ ਸਕੋ। ਜੇ ਕੋਈ ਡਾਕਟਰ ਆ ਤੇ ਉਹ ਕੋਈ ਲੈਬ ਦੇ ਵਿਚ ਉਹਨਾਂ ਨੇ ਟੈਸਟ ਕਰਨਾ, ਤੇ ਜੇ ਪਸੀਨਾ ਹੀ ਅਗਲੇ ਦਾ ਉਹਦੇ ਵਿਚ ਸੈਂਪਲ ਦੇ ਵਿਚ ਡਿੱਗੀ ਜਾਊ ਤਾਂ ਟੈਸਟ ਕਿੱਦਾਂ ਵਧੀਆ ਹੋਜੂ।
1: ਵਿਗਿਆਨ ਹੈ ਜੀ ਵਿਗਿਆਨ, ਤੇ ਇਹੀ ਵਿਗਿਆਨ ਅੱਜ ਦੀ ਖੇਤੀ ਨੂੰ ਉੱਥੇ ਲੈ ਕੇ ਜਾ ਰਿਹਾ ਜਿੱਥੇ ਅਗਰ ਪਿਛਾਂ ਝਾਤ ਮਾਰੋ ਸਪਨੇ ਲੱਗਦੇ ਸੀਗੇ।
2: ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਕਿੱਥੇ ਕਿੱਡੀਆਂ ਕਿੱਡੀਆਂ ਜਿਹੜੀਆਂ ਖੋਜਾਂ ਹੋ ਗਈਆਂ, ਕਿੱਥੇ ਅਸੀਂ ਹਲ ਜਿਹੜਾ ਹੈਗਾ ਆਪ ਵਾਹੁੰਦੇ ਸੀਗੇ ਬਲਦਾਂ ਦੇ ਨਾਲ, ਟਰੈਕਟਰ ਆ ਗਏ, ਤੇ ਹੁਣ ਤਾਂ ਆਟੋਮੈਟਿਕ ਟਰੈਕਟਰ ਵੀ ਚੱਲੀ ਪਏ ਆ ਲਗਭਗ
1: ਜ਼ਮੀਨ ਦੇ ਮੁਤਾਬਕ। ਹਰ ਤਰ੍ਹਾਂ ਦਾ ਟਰੈਕਟਰ ਏ, ਮਸ਼ੀਨਰੀ ਏ ਤੇ ਦਵਾਈਆਂ ਵੇ। ਇਹ ਕੀ ਏ ਜੀ ਖੇਤੀ ਦੀਆਂ ਨਵੀਆਂ ਤਕਨੀਕਾਂ।
2: ਬਿਲਕੁਲ ਬਿਲਕੁਲ।
1: ਤੇ ਪਹਿਲਾਂ ਕੀ ਕਹਿੰਦੇ ਸੀਗੇ ਕਿ ਇਸ ਦੇ ਨਾਲ ਫਸਲ ਦੀ ਮਿਆਰ ਘੱਟ ਜਾਏਗੀ, ਜ਼ਰੂਰੀ ਤੱਤ ਘੱਟ ਜਾਣਗੇ, ਫਸਲ ਚ ਬਿਮਾਰੀ ਆ ਜਾਏਗੀ, ਪਰ ਜਿਉਂ ਜਿਉਂ ਆਪਾਂ ਵਿਗਿਆਨ

0: ਵੱਲ ਜਾਂਦੇ ਆ, ਵਿਗਿਆਨ ਦੇ ਨਾਲ ਮਦਦ ਲੈ ਕੇ ਖੇਤੀ ਕਰਦੇ ਆ, ਝਾੜ ਵੀ ਵੱਧਦਾ ਵੇ, ਬਿਮਾਰੀ ਵੀ ਘਟਦੀ ਏ ਤੇ ਮਿਹਨਤ ਵੀ ਘਟਦੀ ਏ।
1: ਬਿਲਕੁਲ ਬਿਲਕੁਲ।
0: ਤੇ ਇਹੋ ਜਿਹੀਆਂ ਜਾਣਕਾਰੀਆਂ ਦੇਣ ਲਈ ਨਵੀਆਂ ਨਵੀਆਂ ਤਕਨੀਕਾਂ, ਨਵੀਆਂ ਬਿਮਾਰੀਆਂ ਦੀਆਂ ਦਵਾਈਆਂ ਤੇ ਕੀ ਕਰਨਾ ਚਾਹੀਦਾ ਵੇ, ਕਿਸਾਨ ਮੇਲੇ ਲਗਾਏ ਜਾਂਦੇ ਆ ਵਕਤ ਵਕਤ ਤੇ।
1: ਬਿਲਕੁਲ ਬਿਲਕੁਲ। ਦੇਖੋ ਇਹਦਾ ਮੇਲਿਆਂ ਦਾ ਨਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਪ੍ਰੋਫੈਸਰ ਸਾਹਿਬ। ਗਿਆਨ ਜਿਹੜਾ ਨਾ ਠੀਕ ਆ, ਤੁਹਾਨੂੰ ਕੱਲੀਆਂ ਕਿਤਾਬਾਂ ਨਹੀਂ ਦਿੰਦੀਆਂ, ਕਈ ਵਾਰੀ ਤੁਸੀਂ ਜਦੋਂ ਇਕੱਠ ਚ ਜਾਂਦੇ ਹੋ ਤੇ ਤੁਹਾਨੂੰ ਲੋਕਾਂ ਦੇ ਵਿਚਾਰ ਜਿਹੜੇ ਨਵੇਂ ਨਵੇਂ ਸੁਣਨ ਨੂੰ ਮਿਲਦੇ ਨਾ, ਉਹਦੇ ਨਾਲ ਤੁਹਾਡਾ ਜਿਹੜਾ ਦਿਮਾਗ ਆ ਸਮਝ ਲਓ ਆਕਸਫੋਰਡ ਯੂਨੀਵਰਸਿਟੀ ਵਰਗਾ ਤੇਜ਼ ਹੋ ਜਾਂਦਾ।
0: ਖੇਤੀ ਮਾਹਰਾਂ ਦੀਆਂ ਜਿੰਨੀਆਂ ਖੋਜਾਂ ਕੀਤੀਆਂ ਵੇ, ਜਿੰਨੀਆਂ ਇੰਜੀਨੀਅਰਾਂ ਨੇ ਖੋਜਾਂ ਕੀਤੀਆਂ ਵੇ ਖੇਤੀ ਲਈ ਨਵੀਆਂ ਤਕਨੀਕਾਂ, ਇਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਮਿਲੇਗੀ ਕਿਸਾਨ ਵੀਰਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲੇ ਤੇ।
1: ਬਿਲਕੁਲ। ਗਾਉਣ ਪਾਣੀ ਵੀ ਹੋਊਗਾ ਉੱਥੇ, ਸਾਰਾ ਕੁਝ ਹੈਗਾ, ਨਾਲ ਦੀ ਨਾਲ ਅਚਾਰ ਮੁਰੱਬਿਆਂ ਦੇ ਸਟਾਲ ਵੀ ਹੁੰਦੇ ਆ ਉੱਥੇ।
0: ਤੇ ਕੱਲ ਮੇਲਾ ਲੱਗ ਰਿਹਾ ਕਿਸਾਨ ਵੀਰੋ, ਤੇ ਹੁਮ ਹੁਮ ਆ ਕੇ ਉੱਥੇ ਪਹੁੰਚੋ।
1: ਬਿਲਕੁਲ।
0: ਨਵੀਆਂ ਨਵੀਆਂ ਤਕਨੀਕਾਂ, ਦਵਾਈਆਂ, ਬਿਮਾਰੀਆਂ ਤੇ ਹਰ ਤਰ੍ਹਾਂ ਦੇ ਲਾਹੇਵੰਦ ਲਾਭ ਲੈਣ ਲਈ ਪਹੁੰਚੋ ਉੱਥੇ।
1: ਬਿਲਕੁਲ।
0: ਸਭ ਕੁਝ ਹੋਏਗਾ, ਜੋ ਮਾਹਰਾਂ ਨੇ ਖੋਜਾਂ ਕੀਤੀਆਂ ਵੇ ਫਾਇਦਾ ਮਿਲੇਗਾ ਉਦੋਂ ਹੀ ਜਦੋਂ ਉੱਥੇ ਤੁਸੀਂ ਹਾਜ਼ਰੀ ਭਰੋਗੇ ਤੇ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਨੂੰ ਫੋਲੋ ਕਰੋਗੇ।
1: ਬਿਲਕੁਲ ਬਿਲਕੁਲ।
0: ਤੇ ਇੱਕ ਇਹੋ ਜਿਹਾ ਹੀ ਕਿਸਾਨ ਮੇਲਾ ਬੱਲੋਵਾਲ ਸੋਖੜੀ ਚ ਲੱਗਾ ਸੀ।
1: ਹਾਂਜੀ।
0: ਉਸ ਕਿਸਾਨ ਮੇਲੇ ਬਾਰੇ ਰਿਪੋਰਟ ਸੁਣਾਉਂਦੇ ਹਾਂ ਤੁਹਾਨੂੰ।
1: ਸੁਣਾਓ ਜੀ।
2: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੋਖੜੀ ਵਿਖੇ ਕਿਸਾਨ ਮੇਲੇ ਦੇ ਉੱਤੇ ਮੈਂ ਡਾਕਟਰ ਮਨਮੋਹਨਜੀਤ ਸਿੰਘ ਇਸ ਸਟੇਸ਼ਨ ਦਾ ਡਾਇਰੈਕਟਰ ਅਤੇ ਡੀਨ ਕਾਲਜ ਆਫ ਐਗਰੀਕਲਚਰ ਬੱਲੋਵਾਲ ਸੋਖੜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਇਸ ਕਿਸਾਨ ਮੇਲੇ ਦੇ ਵਿਚ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਉਣ ਵਾਲੀਆਂ ਹਾੜੀ ਦੀਆਂ ਫਸਲਾਂ ਦੇ ਸਬੰਧ ਵਿਚ ਮੇਲਾ ਲਗਾਇਆ ਜਾ ਰਿਹਾ। ਇਸ ਮੇਲੇ ਵਿਚ ਵੱਡੀ ਗਿਣਤੀ ਦੇ ਵਿਚ ਕੰਢੀ ਇਲਾਕੇ ਤੇ ਬਾਕੀ ਜ਼ਿਲ੍ਹਿਆਂ ਤੋਂ ਕਿਸਾਨ ਪਹੁੰਚ ਰਹੇ ਨੇ। ਇਸ ਮੇਲੇ ਦੇ ਵਿਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਸਟਾਲ ਲੱਗੇ ਨੇ, ਪ੍ਰਾਈਵੇਟ ਕੰਪਨੀਆਂ ਦੇ ਸਟਾਲ ਨੇ, 100 ਤੋਂ ਉਪਰ ਜਿਹੜੀਆਂ ਐਗਜੀਬਿਸ਼ਨ ਲੱਗੀਆਂ ਨੇ। ਇਸ ਤੋਂ ਇਲਾਵਾ ਮੇਨ ਪੰਡਾਲ ਦੇ ਵਿਚ ਇਸ ਵੇਲੇ ਜਿਹੜਾ ਤਕਨੀਕੀ ਸੈਸ਼ਨ ਚੱਲ ਰਿਹਾ, ਜਿਹਦੇ ਵਿਚ ਯੂਨੀਵਰਸਿਟੀ ਦੇ ਮਾਹਰ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇ ਰਹੇ ਨੇ। ਇਸ ਵਾਰ ਸਾਡੀ ਯੂਨੀਵਰਸਿਟੀ ਨੇ ਨਵੀਆਂ ਕਿਸਮਾਂ ਕਣਕ ਦੀਆਂ ਤੇ ਹੋਰ ਫਸਲਾਂ ਦੀਆਂ ਕੱਢੀਆਂ ਨੇ, ਉਨ੍ਹਾਂ ਦੇ ਬੀਜਾਂ ਦੀ ਸੇਲ ਦੇ ਕਾਊਂਟਰ ਲੱਗੇ ਨੇ, ਬੀਜ ਸੇਲ ਹੋ ਰਹੇ ਨੇ। ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਹੋਏ ਫਲਦਾਰ ਬੂਟੇ, ਸਬਜ਼ੀਆਂ ਦੇ ਬੀਜ ਉਹ ਸਾਰੇ ਵੀ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਇਸ ਖੋਜ ਕੇਂਦਰ ਜਿਹੜਾ ਕਿ ਕੰਢੀ ਏਰੀਏ ਲਈ ਬਣਿਆ ਸੀ, 1982 ਤੋਂ ਚੱਲ ਰਿਹਾ, ਸਾਲ ਚ ਇੱਥੇ 2 ਵਾਰੀ ਕਿਸਾਨ ਮੇਲਾ ਲੱਗਦਾ। ਇਸ ਖੋਜ ਕੇਂਦਰ ਤੇ ਜਿਹੜੀਆਂ ਆਉਣ ਵਾਲੀਆਂ ਫਸਲਾਂ ਨੇ, ਇਸ ਵੇਲੇ ਚੱਲ ਰਹੀਆਂ ਫਸਲਾਂ ਨੇ, ਉਨ੍ਹਾਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ, ਵੱਡੀ ਗਿਣਤੀ ਚ ਕਿਸਾਨ ਉਹ ਦੇਖ ਰਹੇ ਨੇ। ਤੇ ਜਿਹੜੇ ਮਹਿਕਮਿਆਂ ਦੇ ਸਟਾਲ ਲੱਗੇ ਹੋਏ ਨੇ ਉੱਥੇ ਜਾ ਕੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਕਿਸਾਨ ਜਾਣਕਾਰੀ ਲੈ ਰਹੇ, ਕਿਸਾਨ ਬੀਬੀਆਂ ਨੌਜਵਾਨ ਵੱਡੀ ਗਿਣਤੀ ਚ ਆਏ ਨੇ। ਸੋ ਇਹ ਸਾਰੇ ਹੀ ਜਿਹੜੀ ਆਉਣ ਵਾਲੀ ਸਾਡੀ ਅਗਲੀ ਫਸਲ ਆ ਉਹਦੇ ਚ ਵਧੀਆ ਆਪਾਂ ਕਿੱਦਾਂ ਕਰ ਸਕਦੇ ਉਹਦੇ ਬਾਰੇ ਜਾਣਕਾਰੀ ਲੈ ਰਹੇ ਨੇ। ਨਾਲ ਹੀ ਜਿਹੜੇ ਨੇ ਇਹ ਖੇਤੀਬਾੜੀ ਦੀ ਮਸ਼ੀਨਰੀ, ਖੇਤੀਬਾੜੀ ਦੇ ਵਿਚ ਅਸੀਂ ਨਵੀਆਂ ਹੋਰ ਕਿਹੜੀਆਂ ਫਸਲਾਂ ਪੈਦਾ ਕਰ ਸਕਦੇ ਹਾਂ, ਉਨ੍ਹਾਂ ਦੀ ਪ੍ਰੋਸੈਸਿੰਗ ਕਿੱਦਾਂ ਕਰ ਸਕਦੇ ਹਾਂ, ਉਨ੍ਹਾਂ ਦੀ ਵੈਲਿਊ ਐਡੀਸ਼ਨ ਉਨ੍ਹਾਂ ਨੂੰ ਵੱਧ ਰੇਟ ਕਿੱਦਾਂ ਲੈ ਸਕਦੇ ਹਾਂ, ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਨੇ। ਇਸ ਤੋਂ ਬਿਨਾਂ ਇਸ ਕਿਸਾਨ ਮੇਲੇ ਦੇ ਵਿਚ ਸਾਡੇ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਵੀ ਲੱਗਿਆ ਕਿਸਾਨਾਂ ਲਈ, ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਕਿਸਾਨਾਂ ਲਈ ਚਾਹ ਦਾ ਲੰਗਰ ਵੀ ਚੱਲ ਰਿਹਾ। ਸੋ ਇਹ ਸਾਰਾ ਜਿਹੜਾ ਇਸ ਵੇਲੇ ਜਿਹੜਾ ਬੜਾ ਪਛੜਿਆ ਇਲਾਕਾ ਟੰਡੀ ਦਾ, ਪਰ ਇੱਥੋਂ ਦੇ ਲੋਕ ਜਿਹੜੇ ਨੇ ਇਸ ਏਰੀਏ ਦੇ ਤੇ ਦੂਰੋਂ ਦੂਰ ਆ ਕੇ ਜਾਗਰੂਕ ਹੋ ਰਹੇ ਨੇ। ਆਉਣ ਵਾਲੇ ਸਮੇਂ ਚ ਜਿਹੜੀ ਇਸ ਇਲਾਕੇ ਦੀ ਖੇਤੀ ਵਧੀਆ ਹੋਵੇ, ਇਹਦੇ ਲਈ ਸਾਰੇ ਰਲ ਮਿਲ ਕੇ ਯਤਨ ਕਰ ਰਹੇ। ਔਰ ਅੱਜ ਇਸ ਕਿਸਾਨ ਮੇਲੇ ਦੇ ਜਿਹੜਾ ਥੀਮ ਆ ਕਿ ਅਸੀਂ ਵਿਗਿਆਨਿਕ ਖੇਤੀ ਅਪਣਾਈਏ ਤੇ ਵੱਧ ਮੁਨਾਫਾ ਕਮਾਈਏ, ਕਿਉਂਕਿ ਜਿਹੜੀ ਖੇਤੀ ਆ ਹੁਣ ਤਕਨੀਕੀ ਹੋ ਰਹੀ ਆ, ਉਹਦੇ ਚ ਡਿਜੀਟਲ ਟੈਕਨੀਕਸ ਆ ਗਈਆਂ, ਡਰੋਨ ਦੀ ਵਰਤੋਂ ਆ ਗਈ ਆ, ਇਸ ਤੋਂ ਬਿਨਾਂ ਬਹੁਤ ਸਾਰੀਆਂ ਐਪਸ ਦੀ ਵਰਤੋਂ ਆ ਗਈ, ਮੌਸਮ ਦੀ ਜਾਣਕਾਰੀ ਵੀ ਨਾਲ ਚਾਹੀਦੀ ਆ। ਉਹ ਸਾਰੀਆਂ ਚੀਜ਼ਾਂ ਯੂਨੀਵਰਸਿਟੀ ਦੀਆਂ ਕਿਸਾਨ ਐਪ ਬਾਰੇ ਜਾਣਕਾਰੀ, ਇਸ ਤੋਂ ਬਿਨਾਂ ਯੂਨੀਵਰਸਿਟੀ ਨੇ ਬਹੁਤ ਸਾਰਾ ਖੇਤੀ ਸਾਹਿਤ ਲਿਟਰੇਚਰ ਤਿਆਰ ਕੀਤਾ ਜਿਹੜਾ ਕਿ ਅੱਜ ਡਿਸਪਲੇ ਕੀਤਾ ਜਾ ਰਿਹਾ, ਵੰਡਿਆ ਜਾ ਰਿਹਾ ਤੇ ਵੇਚਿਆ ਜਾ ਰਿਹਾ। ਸੋ ਕਿਸਾਨ ਵੱਡੀ ਗਿਣਤੀ ਚ ਇਸ ਮੇਲੇ ਦਾ ਫਾਇਦਾ ਲੈ ਰਹੇ ਨੇ। ਸੋ ਇਸ ਕਿਸਾਨ ਮੇਲੇ ਦੇ ਵਿਚ ਦੁਬਾਰਾ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ।
3: ਮੈਂ ਰਿਸ਼ੀਪਾਲ ਸਿੰਘ, ਵਾਈਸ ਚਾਂਸਲਰ PAU। ਇਹਦੇ ਵਿਚ ਬੇਸਿਕਲੀ ਦਿਸ ਇਜ਼ ਇੰਟਰੈਕਸ਼ਨ ਵਿਦ ਫਾਰਮਰਸ ਐਂਡ ਇਟ ਇਜ਼ ਲਾਈਕ ਡਿਸੈਮੀਨੇਟਿੰਗ the knowledge and latest technology which we have developed and it is dissemination

0: has a lot of wild animals infestation and a lot of water shortage also. So the farmers can learn the various technologies which we have developed over a period of time, that how this type of challenges can be faced properly. ਜੋ ਤੁਸੀਂ ਗੱਲ ਕੀਤੀ ਹੈ ਕਿ ਖੇਤੀ ਤੋਂ ਫਾਰਮਰਸ ਦੂਰ ਹੋ ਰਹੇ ਆ, ਟੂ ਸਮ ਐਕਸਟੈਂਟ ਯੈਸ, ਬਿਕੋਜ਼ ਜਿਹੜੀ ਲੇਬਰ ਦੀ ਸ਼ਾਰਟੇਜ ਫੇਸ ਹੋ ਰਹੀ ਹੈ ਉਹਨੂੰ ਹੀ ਫੇਸ ਕਰਨ ਵਾਸਤੇ ਅਸੀਂ ਇਟ ਵੀ ਆਰ ਮੇਕਿੰਗ ਇਟ ਮੋਰ ਮਕੈਨੀਕਲ, ਛੋਟੀਆਂ ਮਸ਼ੀਨਾਂ ਵੀ ਡਿਵੈਲਪ ਕਰ ਰਹੇ ਹਾਂ ਛੋਟੇ ਫਾਰਮਰਸ ਵਾਸਤੇ, ਐਂਡ ਪਰ ਨਾਲ ਹੀ ਇਹਨੂੰ ਹੋਰ ਲਾਹੇਵੰਦ ਬਣਾਉਣ ਵਾਸਤੇ ਅਸੀਂ ਬਹੁਤ ਸਾਰੀਆਂ ਟੈਕਨੋਲੋਜੀਜ਼ ਪਲੱਸ ਆਪਣੇ ਹਾਈਬ੍ਰਿਡ ਸੀਡਸ ਬਣਾ ਰਹੇ ਹਾਂ ਜਿਹੜੇ ਕਿ ਸਸਟੇਨੇਬਲ ਹੋਣ. ਇਹਦਾ ਖਰਚਾ ਕਿਵੇਂ ਘੱਟ ਕੀਤਾ ਜਾ, ਇਨਪੁਟਸ ਦਾ ਖਰਚਾ ਕਿਵੇਂ ਘੱਟ ਕੀਤਾ ਜਾ ਸਕਦਾ, ਇਹ ਤੇ ਬਹੁਤ ਵਰਕ ਕਰ ਰਹੇ ਹਾਂ. ਜਿਵੇਂ ਸਾਡੇ ਫਰਟੀਲਾਈਜ਼ਰਸ ਆ ਉਹਨਾਂ ਦੀ ਕਿਵੇਂ ਕੰਜ਼ਮਪਸ਼ਨ ਘੱਟ ਕੀਤੀ ਜਾ ਸਕਦੀ, ਐਂਡ ਕਿਵੇਂ ਅੰਧਾ ਧੁੰਦ ਜੋ ਅਸੀਂ ਫਾਰਮਰਸ ਕਈ ਜਗ੍ਹਾ ਤੇ ਜੋ ਮਤਲਬ ਹਰਬੀਸਾਈਡਸ ਐਂਡ ਪੈਸਟੀਸਾਈਡ ਯੂਜ਼ ਕਰ ਰਹੇ ਉਹਨਾਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ. ਸੋ ਵੀ ਆਰ ਵਰਕਿੰਗ ਔਨ ਆਲ ਦੀਜ਼ ਮੇਜਰ ਚੈਲੰਜਸ. ਅਸੀਂ ਓਵਰਆਲ ਡਿਵਰਸੀਫਿਕੇਸ਼ਨ ਬਾਰੇ ਗੱਲ ਕਰ ਰਹੇ ਹਾਂ. ਜਿਵੇਂ ਤੁਸੀਂ ਇੱਥੇ ਵੇਖਿਆ ਹੀ ਆ, ਯੂ ਮਸਟ ਹੈਵ ਮੂਵਡ ਹੇਅਰ ਐਂਡ ਦੇਅਰ ਇਨ ਦਿਸ ਕੈਂਪਸ, ਤੇ ਤੁਸੀਂ ਵੇਖਿਆ ਹੋਊਗਾ ਕਿ ਵੀ ਆਰ ਨੋਟ ਫੋਕਸਡ ਓਨਲੀ ਔਨ ਵਨ ਕ੍ਰੋਪ, ਵੀ ਆਰ ਟਰਾਇੰਗ ਟੂ ਟੈਲ ਦੈਮ ਥਰੂ ਯੂ ਨੋ ਆਰ ਓਨ ਕਾਲਜ ਕਿ ਯੈਸ ਇਟ ਇਜ਼ ਪੋਸੀਬਲ ਐਂਡ ਇਟ ਇਜ਼ ਵੈਰੀ ਸਕਸੈਸਫੁਲ. ਸੋ ਵੀ ਵਿਲ ਨੋਟ ਫੋਕਸ ਔਨ ਵਨ ਕ੍ਰੋਪ, ਵੀ ਵਿਲ ਗੋ ਫਾਰ ਮਲਟੀਪਲ ਯੂ ਨੋ ਕ੍ਰੋਪਿੰਗ ਪੈਟਰਨ. ਇਹਦੇ ਤੇ ਸਾਰੀ ਗਵਰਨਮੈਂਟ ਦਾ ਹੀ ਜ਼ੋਰ ਲੱਗਾ, ਐਂਡ ਈਵਨ ਇਟ ਇਜ਼ ਬੀਂਗ ਮੋਨੀਟਰਡ ਥਰੂ ਸੈਟੇਲਾਈਟ ਆਲਸੋ, ਸੋ ਇੰਡੀਕੇਟਿੰਗ ਦੈਟ ਹਾਓ ਸੁਪਰੀਮ ਕੋਰਟ ਇਜ਼ ਮੋਨੀਟਰਿੰਗ ਇਟ ਐਂਡ ਆਲਸੋ ਹਾਓ ਸੀਰੀਅਸ ਇਟ ਇਜ਼. ਸੋ ਫਾਰਮਰਸ ਬਹੁਤ ਅਵੇਅਰ ਹੋਏ ਆ, ਤੇ ਸਾਡਾ ਅੱਗੇ ਨਾਲੋਂ ਪਰਾਲੀ ਸਾੜਨ ਮਿਲਣ ਦਾ ਇਜ਼ ਆਲਮੋਸਟ ਮਿਨੀਮਮ, ਇਟ ਕੈਨੋਟ ਬੀ ਜ਼ੀਰੋ ਬਟ ਇਟ ਇਜ਼ ਨੀਅਰ ਟੂ ਜ਼ੀਰੋ.
1: ਡਾਕਟਰ ਅਮਰਜੀਤ ਸਿੰਘ, ਸੀਨੀਅਰ ਪਸਾਰ ਪੌਦਾ ਰੋਗ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ. ਤੁਹਾਡਾ ਜਿਹੜਾ ਨਾਲ ਦਾ ਜ਼ਿਲ੍ਹਾ ਜਿਹੜਾ ਹੈਗਾ ਰੋਪੜ ਜ਼ਿਲ੍ਹਾ, ਕਣਕ ਸਾਡੀ ਜਿਹੜੀ ਮੁੱਖ ਫਸਲ ਹੈ, ਇਹਦੇ ਉੱਤੇ ਇੱਕ ਭਿਆਨਕ ਰੋਗ ਜਿਹੜਾ ਲੱਗਦਾ ਹੈ ਪੀਲੀ ਕੁੰਜੀ, ਉਹ ਇਸ ਖੇਤਰ ਦੇ ਵਿੱਚੋਂ ਜਿਹੜੀ ਹੈਗੀ ਆ ਫੈਲਦੀ ਆ. ਖਾਸ ਤੌਰ ਤੇ ਅਨੰਦਪੁਰ ਸਾਹਿਬ ਦਾ ਬਲਾਕ ਜਿਹੜਾ ਹੈਗਾ, ਉਹਨਾਂ ਕਿਸਾਨ ਵੀਰਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਇਹ ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਇਵੇਂ ਗੁਰਦਾਸਪੁਰ ਦਾ ਜਿਹੜਾ ਏਰੀਆ ਜਿਹੜਾ ਹੈ ਪਠਾਨਕੋਟ, ਇਹ ਕਿਸਾਨ ਵੀਰ ਇਸ ਬਿਮਾਰੀ ਲਈ ਸੁਚੇਤ ਰਹਿਣ, ਅਜਿਹੀਆਂ ਕਿਸਮਾਂ ਬੀਜਣ ਜਿਹੜੀਆਂ ਇਸ ਪੀਲ ਕੁੰਜੀ ਦਾ ਟਾਕਰਾ ਕਰਦੀਆਂ ਨੇ, ਤੇ ਗੈਰ ਸਿਫਾਰਸ਼ੀ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨ, ਸੋ ਤਾਂ ਜੋ ਆਪਾਂ ਇਸ ਬਿਮਾਰੀ ਨੂੰ ਇੱਥੇ ਹੀ ਠੱਲ ਪਾ ਸਕੀਏ. ਦੂਸਰੀ ਗੱਲ ਮੇਰੇ ਸਾਥੀ ਉਹਨਾਂ ਨੇ ਦੱਸੀ ਹੈ ਵੀ ਸਿਉਂਕ ਤੋਂ ਇਲਾਵਾ ਸਿੱਟਿਆਂ ਦੀ ਕਾਮਯਾਬੀ ਤੇ ਪੱਤਿਆਂ ਦੀ ਕਾਮਯਾਬੀ ਜਿਹੜੀ ਹੈਗੀ ਆ, ਖਾਸ ਤੌਰ ਤੇ ਬਰਾਨੀ ਜਿਹੜੀ ਸਾਡੀ ਖੇਤੀ ਹੁੰਦੀ ਆ ਉੱਥੇ ਉਹਦਾ ਹਮਲਾ ਹੋ ਜਾਂਦਾ, ਉਸ ਲਈ ਜਿਹੜੀ ਬੀਜ ਦੀ ਸੋਚ ਜਿਹੜੀ ਹੈਗੀ ਆ, ਨਿਓਲੈਕਸ ਜਿਹੜੀ ਪਹਿਲਾਂ ਦੱਸੀ ਹੈ ਉਹ ਸਿਉਂਕ ਦਾ ਵੀ, ਤੇ ਨਾਲ ਦੀ ਨਾਲ ਕਾਂਗੇਰੀਆਂ ਦਾ ਜਿਹੜਾ ਬੜਾ ਵਧੀਆ ਇਲਾਜ ਜਿਹੜਾ ਕਰ ਉਹਦੇ ਨਾਲ ਹੋ ਜਾਂਦਾ. ਕਿਸਾਨ ਵੀਰ, ਦੂਸਰੀ ਗੱਲ ਜਿਹੜੀ ਹੈਗੀ ਆ, ਇਹ ਜਿਹੜਾ ਖੇਤਰ ਜਿਹੜਾ ਥੋੜਾ ਨਵੀਂ ਵਾਲੇ ਇਲਾਕੇ ਕਹਿ ਦਿੰਦੇ ਆਪਾਂ, ਇੱਥੇ ਕਣਕ ਦੇ ਵਿੱਚ ਜਿਹੜਾ ਹੈਗਾ ਕਰਨਾਲ ਬੰਟ ਦੀ ਬਿਮਾਰੀ ਜਿਹੜੀ ਹੈਗੀ ਇੱਧਰ ਨੂੰ ਜ਼ਿਆਦਾ ਆਉਂਦੀ ਹੈ. ਪਿਛਲੀ ਵਾਰੀ ਜਿਹੜਾ ਹੈਗਾ ਸਾਰਿਆਂ ਤੋਂ ਜ਼ਿਆਦਾ ਹੁਸ਼ਿਆਰਪੁਰ ਦੇ ਵਿੱਚ ਦੇਖੀ ਗਈ ਸੀ, ਉਸ ਤੋਂ ਬਾਅਦ ਨੰਬਰ ਆਉਂਦੇ ਫਿਰੋਜ਼ਪੁਰ, ਨਵਾਂ ਸ਼ਹਿਰ ਤੇ ਜਿਹੜਾ ਰੋਪੜ ਦਾ ਏਰੀਆ. ਤੇ ਉਹ ਤੁਸੀਂ ਹੁਣ ਜਦੋਂ ਕਣਕ ਦਾ ਜਿਹੜੀ ਹੈਗੀ ਆ ਨਵਾਂ ਬੀਜ ਲੈਣਾ ਜਾਂ ਨਹੀਂ ਲੈਣਾ, ਉਹਦੇ ਲਈ ਕੀ ਕੰਮ ਕਰਨਾ? ਜਿਹੜਾ ਤੁਹਾਡੇ ਕੋਲ ਬੀਜ ਪਿਆ, ਦੋ ਮੁੱਠੀਆਂ ਬੀਜ ਜਿਹੜਾ ਪਾਣੀ ਚ ਭਿਉਂ ਕੇ ਕਾਗਜ਼ ਤੇ ਖਾਰ ਲੈਣਾ, ਉਹਦੇ ਵਿੱਚੋਂ ਜੇ ਤੁਹਾਨੂੰ ਚਾਰ ਪੰਜ ਦਾਣੇ ਜਿਹੜੇ ਹੈਗੇ ਕਾਲੇ ਨਜ਼ਰ ਆਉਣ, ਕਰਨਾਲ ਬੰਟ ਵਾਲੇ ਨਜ਼ਰ ਆਉਣ, ਫਿਰ ਤੁਸੀਂ ਉਹ ਬੀਜ ਨਹੀਂ ਬੀਜਣਾ. ਅਦਰਵਾਈਜ਼ ਜੇ ਤੁਹਾਡਾ ਬੀਜ ਦੇ ਵਿੱਚ ਦਾਣੇ ਨਹੀਂ ਨਜ਼ਰ ਆਉਂਦੇ ਤੇ ਤੁਸੀਂ ਉਹੀ ਬੀਜ ਜਿਹੜਾ ਰੱਖ ਸਕਦੇ ਹਾਂ. ਤੇ ਇਸੇ ਤਰ੍ਹਾਂ ਹੀ ਆਕਸੀਜਨ ਜਿਹੜਾ ਹੈਗਾ ਆਲੂਆਂ ਦਾ ਵੀ ਇਹ ਜਿਹੜਾ ਏਰੀਆ ਹੈਗਾ, ਆਲੂਆਂ ਦੇ ਵਿੱਚ ਖਰੀਣ ਰੋਗ ਦਾ ਇਲਾਜ ਬਹੁਤ ਵਧੀਆ ਹੈਗਾ, ਸਾਡੇ ਕੋਲ ਬੀਜ ਦੀ ਸੁੱਧ ਕਰ ਸਕਦੇ ਹਾਂ. ਪਰ ਜਿਹੜੀ ਧਫੜੀ ਆ ਉਹਦਾ ਇਲਾਜ ਜਿਹੜਾ ਹੈਗਾ ਰਸਾਇਣਕ ਇਲਾਜ ਜਿਹੜਾ ਨਹੀਂ ਹੈਗਾ. ਤੁਸੀਂ ਹੁਣ ਕਿਸਾਨ ਵੀਰੋ ਸਟੋਰਾਂ ਦੇ ਵਿੱਚੋਂ ਆਲੂ ਕੱਢਣੇ ਆ, ਅਜਿਹੇ ਜਿਹੜੇ ਧਫੜੀ ਵਾਲੇ ਆਲੂ ਨੇ ਉਹਨਾਂ ਨੂੰ ਆਪਾਂ ਜਿਹੜਾ ਬੀਜ ਦੇ ਤੌਰ ਤੇ ਨਹੀਂ ਵਰਤਣਾ, ਉਹਨੂੰ ਰਾਸ਼ਨ ਦੇ ਤੌਰ ਤੇ ਵਰਤ ਲੈਣਾ. ਹਾਂ, ਹੁਣ ਵਾਲੀ ਜਿਹੜੀ ਫਸਲ ਚੱਲ ਰਹੀ ਆ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਕਰ ਲਈਏ, ਕਿਉਂਕਿ ਪਿਛਲੀ ਵਾਰੀ ਆਪਾਂ ਦੇਖਿਆ ਸੀ ਹਲਦੀ ਰੋਗ ਜਾਂ ਝੂਠੀ ਕਾਂਗਿਆਰੀ ਬਹੁਤ ਆਈ ਸੀ. ਉਦੋਂ ਮੌਸਮ ਜਿਹੜਾ ਸੀਗਾ ਉਹਦੇ ਅਨੁਕੂਲ ਸੀਗਾ, ਐਤਕੀ ਮੌਸਮ ਜਿਹੜਾ ਖੁਸ਼ਕ ਚੱਲ ਰਿਹਾ. ਸੋ ਜਿਹੜਾ ਵੀ ਝੋਨਾ ਸਾਡਾ ਨਿਸਰ ਗਿਆ ਉੱਥੇ ਇਸ ਬਿਮਾਰੀ ਦੀ ਰੋਕਥਾਮ ਵਾਸਤੇ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਜਿਹੜਾ ਸਿੱਲ ਵਾਲੇ ਮੌਸਮ ਦੇ ਵਿੱਚ ਹੀ ਆਉਂਦੀ ਆ. ਹਾਂ, ਜਿਹੜਾ ਹੁਣ ਤੁਹਾਡਾ

0: ਥੋੜਾ ਪਛੇਤਾ ਝੋਨਾ ਜਿਹੜਾ ਉਹ ਨਿਸਰਨਾ ਨਿਸਰ ਗੋਹ ਦੇ ਵਿੱਚ ਆਉਂਦਾ ਤੇ ਜਾਂ ਬਾਸਮਤੀ ਆਉਣੀ ਆ ਉਹਦੇ ਉੱਤੇ ਆਪਾਂ ਤਰਜੀਹ ਦੇਣੀ ਆ ਕੋ ਸਾਈਡ ਜਾਂ ਗਲੀਲੀਓ ਵੇ ਦੀ ਤੇ ਜਿਹੜਾ ਨਿਸਰ ਗਿਆ ਉਹਦੇ ਉੱਤੇ ਇਹਦੇ ਰੋਕਥਾਮ ਦੇ ਲਈ ਕੋਈ ਛਿੜਕਾਅ ਜਿਹੜਾ ਆਪਾਂ ਨਹੀਂ ਕਰਨਾ। ਇਸ ਤੋਂ ਇਲਾਵਾ ਬਿਮਾਰੀਆਂ ਦੀ ਤਦਾਦ ਜਿਹੜੀ ਹੈਗੀ ਆ ਕਾਫੀ ਘੱਟ ਆ, ਖੁਸ਼ਕੀ ਕਰਕੇ ਕਿਤੇ ਕਿਤੇ ਸ਼ੀਤ ਬਲਾਈਟ ਜਿਹੜੀ ਹੈਗੀ ਆ ਤਾਣੇ ਦੁਆਲੇ ਪੱਤੇ ਦਾ ਝੁਲਸ ਰੋਗ ਉਹ ਬਿਮਾਰੀ ਆ ਰਹੀ ਆ। ਹਾਂ ਇੱਕ ਸਮੱਸਿਆ ਜਿਹੜੀ ਹੋਰ, ਤੁਸੀਂ ਕਈ ਥਾਵਾਂ ਦੇ ਉੱਤੇ ਹਾਈਬ੍ਰਿਡ ਨਵੇਂ ਬੀਜੇ ਨੇ ਉਹਨਾਂ ਦੇ ਉੱਤੇ ਜਿਹੜਾ ਬੈਕਟੀਰੀਆ ਦਾ ਝੁਲਸ ਰੋਗ ਜਿਹੜਾ ਹੈਗਾ ਉਹ ਆ ਰਿਹਾ, ਉਹਦੇ ਲਈ ਸੁਚੇਤ ਰਹਿਣਾ, ਗਾਂ ਨੂੰ ਉਹ ਜਿਹੀਆਂ ਕਿਸਮਾਂ ਬੀਜਣੀਆਂ ਕਿਉਂਕਿ ਅਸੀਂ PAG ਵੱਲੋਂ ਜਿੰਨੀਆਂ ਕਿਸਮਾਂ ਆਜ਼ਾਦ ਕੀਤੀਆਂ ਨੇ ਇਹ ਲਗਭਗ ਝੁਲਸ ਰੋਗ ਦੀਆਂ 10 ਕਿਸਮਾਂ ਨੇ ਉਹਨਾਂ ਦਾ ਟਾਕਰਾ ਕਰਦੀਆਂ ਨੇ। ਇਹ ਹਾਈਬ੍ਰਿਡ ਜਿਹੜੇ ਹੈਗੇ ਇਹਨਾਂ ਦਾ ਟਾਕਰਾ ਨਹੀਂ ਕਰਦੇ, ਉਸ ਬਿਮਾਰੀ ਨੂੰ ਆਪਾਂ ਦੁਬਾਰਾ ਜਿਹੜਾ ਹੈਗਾ ਨਾ ਸੱਦਾ ਦਈਏ। ਤੇ ਇਹ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਜਿਹੜੀ ਕਰਨੀ ਚਾਹੁੰਦਾ। ਹਾਂ ਇੱਕ ਗੱਲ ਹੋਰ, ਜਿਹੜਾ ਵੇਖਣ ਦੇ ਵਿੱਚ ਆਇਆ ਵੀ ਆਪਾਂ ਜਿਹੜਾ ਸਪਰੇ ਕਰ ਰਹੇ ਹਾਂ ਆਪਣੇ ਗੋਲ ਫੁਹਾਰ ਵਾਲੀ ਨੋਜ਼ਲ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਸਪਰੇ ਕਰਨੀ ਆ, ਇਹ ਵੀ ਸਾਨੂੰ ਮੇਲੇ ਦੇ ਵਿੱਚ ਸਵਾਲ ਆਇਆ, ਕਹਿੰਦੇ ਵੀ ਅਸੀਂ ਦਵਾਈ ਜਿਹੜੀ ਆ ਸਪਰੇ ਕੀਤੀ ਐਮਿਸਟਾਰ ਟੋਪ, ਪਰ ਮੁੰਜਰਾਂ ਸਾਡੀਆਂ ਹੁਣ ਦਾਗੀ ਹੋ ਰਹੀਆਂ ਨੇ। ਉਹ ਸਪਰੇ ਪੰਪ ਜਿਹੜਾ ਹੈਗਾ ਆਪਾਂ ਗਨ ਨਾਲ ਜਿਹੜਾ ਹੈਗਾ ਇੰਜਨ ਨਾਲ ਚੱਲਣ ਵਾਲਾ ਗਨ ਸਪਰੇਅਰ ਨਾਲ ਜਦੋਂ ਨਿਸਾਰੇ ਤੇ ਸਪਰੇ ਕਰੋਗੇ ਉਹਦੇ ਨਾਲ ਕੀ ਹੋਣਾ ਵੀ ਪੋਲੀਨੇਸ਼ਨ ਜਿਹੜੀ ਆ ਪ੍ਰੋਪਰ ਨਹੀਂ ਹੋਣੀ, ਠੀਕ ਆ, ਪੋਲਨ ਜਿਹੜੇ ਝੜ ਜਾਣਗੇ ਇਸ ਕਰਕੇ ਦਾਣੇ ਤੁਹਾਡੇ ਬਦਰੰਗ ਹੋਣਗੇ। ਸੋ ਅਜਿਹੀਆਂ ਸਮੱਸਿਆਵਾਂ ਜਿਹੜੀਆਂ ਇਹਨਾਂ ਦੇ ਤੁਹਾਡੇ ਸਵਾਲ ਜਵਾਬ ਜਿਹੜੇ ਹੈਗੇ ਆ ਇਹਨਾਂ ਦੇ ਅਸੀਂ ਜਵਾਬ ਦੇ ਰਹੇ ਹਾਂ ਇੱਥੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਮੇਰਾ ਨਾਮ ਡਾਕਟਰ ਹਰਮਨਦੀਪ ਕੌਰ ਹੈ, ਮੈਂ ਅਸਿਸਟੈਂਟ ਪ੍ਰੋਫੈਸਰ ਪੌਦਾ ਰੋਗ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ। ਜਿਵੇਂ ਕਿ ਆਲੂਆਂ ਦੇ ਵਿੱਚ ਗ੍ਰੀਨ ਰੋਗ ਆਉਂਦਾ ਹੈ, ਹੋਰ ਤੱਫੜੀ ਰੋਗ ਹੈ, ਉਹਨਾਂ ਦੀ ਕਿਵੇਂ ਤੁਸੀਂ ਪਛਾਣ ਕਰਨੀ ਹੈ? ਜ਼ਿਆਦਾਤਰ ਕਿਸਾਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਤੱਫੜੀ ਰੋਗ ਦੀ ਪਛਾਣ ਕੀ ਹੈ ਤੇ ਗ੍ਰੀਨ ਰੋਗ ਦੀ ਕੀ ਹੈ। ਸੋ ਜਿਵੇਂ ਕਿ ਗ੍ਰੀਨ ਰੋਗ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਆਲੂਆਂ ਦੇ ਉੱਤੇ ਉੱਤੇ ਰਹਿੰਦੀ ਹੈ, ਤੇ ਜਿਹੜੀ ਤੱਫੜੀ ਰੋਗ ਹੈ ਉਹਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਆਲੂਆਂ ਦੇ ਵਿੱਚ ਤੱਕ ਜਾਂਦੀ ਹੈ। ਸੋ ਇਹਨਾਂ ਦਾ ਰੋਕਥਾਮ ਕੀ ਹੈ ਕਿ ਜਿਹੜਾ ਖਰੀਨ ਰੋਗ ਹੈ ਉਹਨੂੰ ਅਸੀਂ ਕੋਈ ਸੀਡ ਟ੍ਰੀਟਮੈਂਟ ਬੀਜ ਨੂੰ ਸੋਧ ਕੇ ਮੌਨਸਰਨ ਦਵਾਈ ਹੈ, ਸਿਸਟੀਵਾ ਦਵਾਈ ਹੈ ਉਹਦੇ ਨਾਲ ਕਰ ਸਕਦੇ ਹਾਂ। ਤੇ ਜਿਹੜੀ ਆ ਤੱਫੜੀ ਰੋਗ ਹੈ ਉਹ ਆਪਾਂ ਜਾਂ ਤਾਂ ਖੇਤ ਬਦਲ ਕੇ ਲਗਾਓ, ਇਹਦੀ ਰੋਕਥਾਮ ਇਹ ਹੈ ਕਿ ਇੱਕ ਵਾਰੀ ਜਿਸ ਖੇਤ ਚ ਲਗਾਇਆ ਉਸ ਖੇਤ ਚ ਤੁਸੀਂ ਅਗਲੇ ਸਾਲ ਆਲੂ ਨਾ ਲਗਾਓ, ਖੇਤ ਨੂੰ ਬਦਲੋ ਤਾਂ ਜੋ ਜਿਹੜਾ ਬਿਮਾਰੀ ਦੇ ਜਿਹੜੇ ਵਿਸ਼ਾਣੂ ਰੋਗ ਨੇ ਜਿਹੜੇ ਉਹ ਮਿੱਟੀ ਦੇ ਵਿੱਚ ਨੇ ਉਹ ਅਗਲੀ ਵਾਰ ਜਿਹੜੀ ਆਲੂਆਂ ਦੀ ਫਸਲ ਹੈ ਉਹਦੇ ਤੇ ਨਾ ਆਵੇ। ਤੇ ਇਹਦੇ ਲਈ ਤੁਸੀਂ ਇਹਦਾ ਰੋਕਥਾਮ ਇਹ ਕਰ ਸਕਦੇ ਹੋ ਕਿ ਜਿਹੜੀ ਹਰੀ ਮੂੰਗੀ ਦੀ ਖਾਦ, ਠੀਕ ਹੈ, ਸਣ ਹੋ ਗਿਆ, ਇਹਨਾਂ ਨੂੰ ਤੁਸੀਂ ਖੇਤ ਦੇ ਵਿੱਚ ਹੀ ਲਗਾ ਕੇ ਖੇਤ ਚ ਹੀ ਵਾਹ ਦਿਓ ਤਾਂ ਜੋ ਇਹ ਇਸ ਬਿਮਾਰੀ ਦਾ ਟਾਕਰਾ ਕਰ ਸਕੇ। ਸੋ ਹੋਰ ਅਸੀਂ ਕਣਕ ਦੀਆਂ ਜਿਵੇਂ ਬਿਮਾਰੀਆਂ ਹੋ ਗਈਆਂ, ਪੀਲੀ ਕੁੰਗੀ ਹੋ ਗਈ, ਸਿੱਟਿਆਂ ਦੀ ਕਾਂਗਿਆਰੀ ਹੋ ਗਈ, ਉਹਦੇ ਬਾਰੇ ਦੱਸਿਆ ਹੋਇਆ ਕਿ ਕਿਵੇਂ ਪਛਾਣ ਕਰਨੀ ਤੇ ਉਹਦੀ ਕਿਵੇਂ ਤੁਸੀਂ ਰੋਕਥਾਮ ਕਰਨੀ ਹੈ, ਠੀਕ ਹੈ। ਫਿਰ ਜੀ ਗੰਨੇ ਦੇ ਵਿੱਚ ਜਿਹੜਾ ਰੱਤਾ ਰੋਗ ਆਉਂਦਾ ਇਹ ਬਹੁਤ ਮੁੱਖ ਬਿਮਾਰੀ ਹੈ, ਉਹਦੀ ਰੋਕਥਾਮ ਕੀ ਕਰਨੀ ਹੈ ਉਹ ਦੱਸਣਾ, ਉਹ ਦੱਸ ਰਹੇ ਹਾਂ ਕਿਸਾਨਾਂ ਨੂੰ। ਬਾਕੀ ਇੱਧਰ ਜਿਹੜਾ ਏਰੀਆ ਹੈ ਇੱਥੇ ਜ਼ਿਆਦਾ ਪਾਪੂਲਰ ਲੱਗਦਾ, ਪਾਪੂਲਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਜਿਵੇਂ ਕਿ ਭੂਰੇ ਧੱਬਿਆਂ ਦਾ ਰੋਗ, ਉਹਦੀ ਕਿਵੇਂ ਪਛਾਣ ਕਰਨੀ ਹੈ ਤੇ ਕੀ ਰੋਕਥਾਮ ਹੈ ਉਹ ਸਾਰਾ ਅਸੀਂ ਇਹਦੇ ਵਿੱਚ ਦੱਸ ਰਹੇ ਹਾਂ। ਝੋਨਾ ਹੈ, ਝੋਨੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਜਿਵੇਂ ਸ਼ੀਤ ਬਲਾਈਟ ਹੋ ਗਈ, ਫਿਰ ਬਾਸਮਤੀ ਦੇ ਵਿੱਚ ਝੰਡਾ ਰੋਗ ਹੈ, ਉਹਦੀ ਕਿਵੇਂ ਤੁਸੀਂ ਜੈਵਿਕ ਖੇਤੀ ਦੀ ਟ੍ਰਾਈਕੋਡਰਮਾ ਐਸਪੈਰੇਲਮ ਹੈ ਜਿਹੜਾ ਕਿ IPL ਕੰਪਨੀ ਜਿਹੜੀ ਉਹ ਬਣਾ ਰਹੀ ਹੈ ਸਟ੍ਰੇਨ ਜਿਹੜਾ ਸਾਡੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀਗਾ, ਤੇ IPL ਕੰਪਨੀ ਜਿਹੜੀ ਉਹੀ ਸਟ੍ਰੇਨ ਨੂੰ ਅੱਗੇ ਕਿਸਾਨਾਂ ਤੱਕ ਪਹੁੰਚਾ ਰਹੀ ਹੈ। ਸੋ ਉਹਦੇ ਨਾਲ ਕਿਵੇਂ ਰੋਕਥਾਮ ਕਰ ਸਕਦੇ ਹਾਂ ਅਸੀਂ ਬਾਸਮਤੀ ਦੇ ਵਿੱਚ ਝੰਡਾ ਰੋਗ ਦਾ, ਇਹ ਸਾਰਾ ਕੁਛ ਇਹਦੇ ਵਿੱਚ ਅਸੀਂ ਦੱਸਿਆ ਹੈ। ਹੋਰ ਕਣਕ ਦੇ ਵਿੱਚ ਅਸੀਂ ਬੀਜ ਨੂੰ ਸੋਧ ਕੇ ਬੀਜਣਾ ਹੈ, ਜਿਹੜੀ ਸਿੱਟਿਆਂ ਦੀ ਕਾਂਗਿਆਰੀ ਹੋ ਗਈ, ਜਾਂ ਫਿਰ ਜਿਹੜਾ ਕਣਕ ਨੂੰ ਸਿਉਂਕ ਉਹਦੀ ਰੋਕਥਾਮ ਲਈ ਜਿਹੜੇ ਵੀ ਫੰਜੀਸਾਈਡ ਨੇ, ਜਿਹੜੇ ਉੱਲੀ ਨਾਸ਼ਕ ਨੇ, ਉਹਨਾਂ ਨੂੰ ਵਰਤ ਕੇ ਕਿਵੇਂ ਇਹਨਾਂ ਬਿਮਾਰੀਆਂ ਤੋਂ ਅਸੀਂ ਬਚਾਅ ਕਰ ਸਕਦੇ ਹਾਂ। ਕਿਸਾਨ ਕਾਫੀ ਆਪਣੀਆਂ ਕੁਐਰੀਜ਼ ਲੈ ਕੇ ਆ ਰਹੇ ਨੇ, ਆਪਣੇ ਜਿਹੜੇ ਵੀ ਉਹਨਾਂ ਦੇ ਜਿਹੜੀਆਂ ਵੀ ਪ੍ਰੋਬਲਮਸ ਫੇਸ ਕਰ ਰਹੇ ਨੇ ਉਹ ਜਾਂ ਆਪਣੀਆਂ ਫੋਟੋਜ਼ ਜਿਨ੍ਹਾਂ ਦੀ, ਜਿਵੇਂ ਕਿ ਅੰਬਾਂ ਦੇ ਵਿੱਚ ਕੋਈ ਉਹਨਾਂ ਦੇ ਬਿਮਾਰੀ ਲੱਗੀ ਹੈ, ਇੱਕ ਆਏ ਸੀ ਆਲੂ ਬੁਖਾਰੇ ਦੇ ਵਿੱਚ ਜਿਹੜੀ ਉਹਨਾਂ ਦੀ ਬਿਮਾਰੀ, ਉਹਦੀਆਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਲਿਆ ਰਹੇ ਨੇ ਕਿ ਅਸੀਂ ਚੰਗੀ ਤਰ੍ਹਾਂ ਨੂੰ ਦੇਖ ਸਕੀਏ, ਕਿਉਂਕਿ ਨਹੀਂ ਤੇ ਕਿਸਾਨ ਆਉਂਦੇ ਆ ਉਹ ਆਪਣਾ ਚੰਗੀ ਤਰ੍ਹਾਂ ਜੋ ਵੀ ਉਹਨਾਂ ਨੂੰ ਚਾਹੀਦਾ ਆ, ਜੋ ਵੀ ਕਿ ਹਾਂ ਸਾਡੇ ਆਹ ਬਿਮਾਰੀ ਹੈ ਉਹ ਚੰਗੀ ਤਰ੍ਹਾਂ ਦੱਸ ਨਹੀਂ ਪਾਉਂਦੇ।

0: ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਕਾਰਿਆਲੀ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਤੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ।

ਨਰ ਨਰ ਗਨ ਮਨ ਬੋਝ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਰਾਖ ਲੈ ਸਮਾਜ ਜਗ ਜੀਤੋ ਗੁਰਦੁਆਰ ਖੇਲਾ ਸੰਤ ਸਾਰ ਰਾਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਾਪਤ ਦੀਪ ਮਜਾ ਲਹਿਣਾ ਜਗਤਰ।

0: ਤਾਂ ਹਦਰਤ ਪਾਇਓ ਮਾਂ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀਏ ਅਕਲ ਗਤ ਗੁਰ ਪ੍ਰਵਾਨ ਜਾਂਕੀ ਦ੍ਰਿਸ਼ਟ ਅਚਲ ਠਾਨ ਬਿਮਲ ਬੁੱਧ ਸਥਾਨ ਪਹਿਰ ਸੀਲ ਸੁਨਾਓ ਸਕਤ ਬਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਤਰਤ ਤਮ ਹਰਨ ਰਹਿਣ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਿਤ ਪਾਲਣ ਆਤਮ ਰਥ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਗੁਰ ਕਲ ਸਤਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰੂ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ
1: ਸਦਾ ਇਕ ਅਕਲ ਰਹਿ ਸਦਾ ਅਕਲ ਲਿਵ ਰਹੇ ਕਰਨ ਸੋ ਇੱਛਾ ਚਾਰੇ ਦ੍ਰੋਮਸ ਪੋਰ ਜਿਉ ਨਿਵੇ ਖਵੇ ਕਸ ਬਿਮਲ ਵਿਚਾਰੇ ਇਹ ਤਤ ਜਾਣਿਓ ਸਰਬ ਘਟ ਲਖ ਬਿਡਾਨੇ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਨ ਅਜਰ ਜਰਿਓ ਸਤ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਜੈ ਸਹਿ ਜੋਗ ਨਿਜ ਪਾਇਓ
2: ਮਨ ਵਿਸਾਸ ਪਾਇਓ ਗੈਰ ਗੋਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਲੱਖ ਕਲ ਧਰੀ ਜੁਗੰਤਰ ਸਤਿਗੁਰੂ ਸਹਿਜ ਸਮਾਨ ਰਹੋ ਸਮਾਨ ਨਿਰੰਤਰ ਉਧਾਰੋ ਚਿੱਤ ਦਾਰ ਦਹਰਨ ਬਿਕੰਤੇ ਗੱਲ ਮਰਦ।

0: ਜਾਣ ਸਦ ਰੰਗ ਸਹਿਸ ਗੱਲ ਉਚਰੈ ਜਸ ਜੰਪ ਲੈਣਾ ਰਸਨ
1: ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰ ਹੈ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰ ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਹਜ ਲਿਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲੈਣੇ ਪਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲੈਣੇ ਪਇਓ
2: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਏ।